ਇਹ ਤੁਹਾਂ ਸਾਰਿਆਂ ਦਾ ਆਪਣਾ ਸਮੁਦਾਇਕ ਰੇਡੀਓ ਗੁੰਜਨ ਧਰਮਸ਼ਾਲਾ ਕਨਿਸ਼ਤਾ ਤੁਹਾਂ ਸਾਰੇ ਇਸ ਕਾਰਜਕ੍ਰਮ ਸੁਣਨ ਦੇ ਮਾਟੀ ਦੀ ਮੈਂ ਤਾਂ ਸੁਣਦੇ ਨਾ ਕਾਰਜਕ੍ਰਮ ਦਾ ਅਗਲਾ ਗੀਤ ਤੁਹਾਂ ਸਾਰੇ ਇਹ ਬਣੀ ਰਿਹਾ ਕਨਿਸ਼ ਸੁਣਦੇ ਰਿਹਾ ਰੇਡੀਓ ਗੁੰਜਨ ਧਰਮਸ਼ਾਲਾ ਗੂੰਜ ਆਪਣੇ ਬੰਦੀ।

ਮੈਗਾਹਰਟਸ ਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ। ਜੀ ਹਾਂ ਸ਼ਰੋਤਾਓ, ਆਓ ਸੁਣਦੇ ਨੇ ਕਾਰਜਕ੍ਰਮ ਤਾਂ ਸਭ ਤੋਂ ਪਹਿਲਾਂ ਪੰਜਾਬੀ ਗੀਤ।

91.2 MHz ਤੇ ਤੁਸੀਂ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਕਾਰਜਕ੍ਰਮ ਤੁਸੀਂ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਤੇ ਆਓ ਸ਼ੋਅ ਤੋਂ ਸੁਣਦੇ ਨੇ ਕਾਰਜਕ੍ਰਮ ਦਾ ਅਗਲਾ ਪੰਜਾਬੀ ਗੀਤ।

ਸ਼ੁਤਾਂ ਤੋਂ ਸਾਰੇ ਸੁਣਿਆ ਇਹ ਪਿਆਰਾ ਦਿਆ ਗੀਤ ਪਿਆਰੀ ਦੇ ਫਰਮਾਇਸ਼ ਇਸ ਗੀਤ ਦੀ ਫਰਮਾਇਸ਼ ਆਹ ਤੱਕ ਪਹੁੰਚੀ ਹੋਵੇ ਟੈਕਸ ਮੈਸੇਜ ਦੇ ਥਰੂ ਕਨੇ ਤਿੰਨਾਂ ਦਾ ਨਾਂ ਵੇ ਕਾਜਲ ਜੀ ਕਾਜਲ ਜੀ ਤੱਕ ਆਹ ਇਹ ਗੀਤ ਪਹੁੰਚਾਇਆ ਕਨੇ ਤੁਹਾਂ ਸਾਰਿਆਂ ਵੀ ਇੰਜੋਏ ਕੀਤਾ ਕਾਰਿਕ੍ਰਮ ਚ ਸਮੇਂ ਜਿਹੜਾ ਸੀ ਆਹ ਥੋੜ੍ਹਾ ਦੇ ਹੈ ਤਾਂ ਸਮੇਂ ਅਨੁਸਾਰ ਆਹ ਥੋੜ੍ਹਾ ਦੇ ਅੱਗੇ ਵਰਤੇ ਨੇ ਕਨੇ ਅਗਲੀ ਜਿਹੜਾ ਫਰਮਾਇਸ਼ ਹੈ ਸੇ ਤੁਹਾਂ ਤੱਕ ਪਹੁੰਚਾਉਂਦੇ ਨੇ।